ਕਾ ਉਹ ਤਾਂ ਮਰੀ ਹੈ ਨੀਲੇ ਇਹ ਜੇ ਬੁਰਾ ਕਰਾ ਗਿਆ ਮੋਟੋ ਦੇ ਉਹ ਮੇ ਹੁਣੀ ਹੈ ਕਿ ਮੋਰੀ ਆਂਗਾ ਆਲੋ ਕੰਬ ਉਹ ਨਾ ਹੈ ਨੀਲੇ ਉਹ ਮਰੀ ਕਿਨ ਅਮੋ ਉਹ ਆਲੋ ਅੰਕ ਆਬੋ ਉਹ ਨਾ ਹੈ ਨੀਲੇ ਉਹ ਮਰੀ ਕਿਨ ਅਮੋ ਉਹ ਆਲੋ ਕੋ ਅੰਕ ਆਤ ਉਹ ਨਾ ਕੋ ਨੀਲੇ ਨਰ ਅਮੋ ਉਹ ਆ ਜੂ ਵੇ ਬਰੋ ਉਹ ਗਾਬੁ ਨਾ ਕੁਸੀ ਆਂ ਆਬੁ ਕਾ ਗਾਬੁ ਆ ਗਵਾ ਦੇ ਉਂਕੋ Most of them, on a new chair, Mobula. I'm going to call them back. I'm going to call them back. I'm going to call them back. I'm going to call them back. I'm going to call them back. Hey, brother. I'm going to call them back. I'm going to call them back. I'm going to call them back. I'm going to call them back. I'm going to